ਕਰਵਾ ਤੇ ਆਪਣੇ ਕਾਰਜ ਯੋਜਨਾ ਬਣਾਉਣੀ ਹੈ। ਜ਼ਿਆਦਾ ਵਰਖਾ ਵਾਲਾ ਖੇਤਰਾਂ ਰੇ ਲਾਰੇ ਲਾਰੇ ਸਿੰਚਾਈ ਦੀ ਸਮੁਚਿਤ ਵਿਵਸਥਾ ਵਾਲਾ ਖੇਤਰਾਂ ਮੇ ਧਾਨ ਦੀ ਰੋਪਾਈ ਰਵਾ ਤੇ ਪੌਧ ਤਿਆਰ ਕਰੀ ਜਾ ਸਕੇ ਸਾ। ਬਾਰਾਨੀ ਖੇਤਰਾਂ ਮੇ ਜਵਾਰ, ਬਾਜਰੋ, ਮੱਕੋ, ਰਾਗੀ, ਮਡੂਆ ਰੇ ਲਾਰੇ ਲਾਰੇ ਤਿਲਹਨੀ ਫਸਲਾਂ ਜੈਸੇ ਕਿ ਮੂੰਗਫਲੀ ਹੈ, ਸੂਰਜਮੁਖੀ ਹੈ, ਸੋਇਆਬੀਨ ਹੈ, ਤਿਲ, ਕੁਸੁਮ, ਅਰੰਡੀ ਰੇਸ਼ੇਦਾਰ ਫਸਲਾਂ ਜੈਸੇ ਕਿ ਕਪਾਸ ਹੈ, ਜੂਟ ਰੇ ਲਾਰੇ ਲਾਰੇ ਚਾਰਾ ਫਸਲਾਂ ਜੈਸੇ ਕਿ ਜਵਾਰ, ਬਾਜਰੋ, ਮੱਕਾ, ਲੋਬੀਆ, ਗਵਾਰ ਔਰ ਲਸੁਣ ਆਦਿ ਦੀ ਫਸਲਾਂ ਦੀ ਬੁਆਈ ਰੇ ਪ੍ਰਬੰਧ ਆਪੀ ਅਣੀ ਟੈਂਪੇ ਕਰ ਸਕਾਂ ਸਾ। ਮਾਨਸੂਨ ਆਵਾਰੇ ਬਾਅਦ ਤਿਆਰ ਪੌਧ ਦੀ ਰੋਪਾਈ ਜੁਲਾਈ ਮੈਂ ਆਪੀ ਕਰ ਦਾਂਗਾ ਸਾ। ਧਾਨ ਦੀ ਨਰਸਰੀ ਔਰ ਦੂਸਰਾ ਸਸ਼ ਪ੍ਰਬੰਧਨ ਮੈਂ ਸੁਝਾਈ ਗਈ ਉੱਨਤ ਜੀ ਸਸ਼ ਕਿਰਿਆ ਹੈ ਵਣਾਂ ਨੇ ਆਪੀ ਅਪਣਾਉਣਾ ਚਾਹਵਾਂ, ਜਿਹਨੂੰ ਕਹੀਏ ਕਿ ਜ਼ਿਆਦਾ ਉਤਪਾਦਨ ਆਪਾਂ ਨੇ ਮਿਲੇਗਾ ਸਾ। ਅਣੀ ਮਹੀਨਾ ਮੈਂ ਕ੍ਰਿਸ਼ੀ ਕਾਰਿਆਰਿਆਂ ਨੇ ਕਰਵਾਰੇ ਵਾ ਤੇ ਮੌਸਮ ਆਧਾਰਿਤ ਕ੍ਰਿਸ਼ੀ ਪਰਾਮਰਸ਼ ਨੇ ਵੀ ਆਪਣੇ ਧਿਆਨ ਮੈਂ ਰੱਖਣੋ ਚਾਵੇ ਸਾ। ਮੌਸਮ ਮੈਂ ਵਿਵਾ ਵਾਲਾ ਬਦਲਾਵ, ਖਾਸ ਤੌਰ ਪਰ ਮਾਨਸੂਨ ਦੇ ਟਾਈਮ ਪਰ ਅਸਥਿਰ ਵਿਵਾਓਂ ਖਰੀਫ ਫਸਲਾਂ ਦੀ ਅਨੁਮਾਨਿਤ ਨੁਕਸਾਨ ਨੇ ਕਮ ਕਰਵਾਰੇ ਵਾ ਤੇ ਆਕਸਮਿਕ ਆਪਾਂ ਨੇ ਫਸਲ ਯੋਜਨਾ ਰੇ ਵਾ ਤੇ ਜ਼ਰੂਰੀ ਸੰਸਾਧਨ ਜੈਸੇ ਕਿ ਬੀਜ ਰੋ ਪ੍ਰਬੰਧ ਵੀ ਅਣੀ ਟਾਈਮ ਪੇ ਆਪਣੇ ਕਰ ਲੈਣੋ ਚਾਹਵਾਂ ਸਾ। ਫਸਲਾਂ ਦੇ ਅਨੁਸਾਰ ਆਵਸ਼ਕ ਉੱਨਤ ਸਸ਼ ਕਿਰਿਆ ਰੋ ਵਿਵਰਣ ਵੀ ਆਪਾਂ ਨੇ ਤਿਆਰ ਕਰ ਲੈਣੋ ਹੈ ਸਾ। ਅਣੀ ਮਹੀਨਾ ਮੈਂ ਦੇਖੋ ਅਬੇ ਆਪਾਂ ਨੇ ਕਸ਼ਾ ਕਸ਼ਾ ਕੰਮ ਕਰਨਾ ਹੈ ਵੰਡੇ ਬਾਰੇ ਮੈਂ ਬਾਤ ਕਰਾਂ ਔਰ ਸਭ ਤੋਂ ਪਹਿਲੀ ਦੇਖੋ ਫਸਲਾਂ ਦੇ ਉਤਪਾਦਨ ਦੀ ਬਾਤ ਕਰਾਂ ਤਾਂ ਦੇਖੋ ਸਿੰਚਿਤ ਮੂੰਗਫਲੀ ਦੀ ਬੁਆਈ ਰੋ ਉਪਯੁਕਤ ਸਮੇਂ ਜੂਨ ਮਾਹ ਰੋ ਪ੍ਰਥਮ ਸਪਤਾਹ ਦੂਸਰੇ ਸਪਤਾਹ ਤੱਕ ਹੈ ਔਰ ਮਿੱਟੀ ਦੀ ਜਾਂਚ ਦੇ ਆਧਾਰ ਪਰ ਅੰਤਿਮ ਸਪਤਾਹ ਪਹਿਲੀ ਆਪਾਂ ਨੇ ਪ੍ਰਤੀ ਹੈਕਟਰ 250 ਕਿਲੋਗ੍ਰਾਮ ਜਿਪਸਮ ਆਪਣੇ ਮਿਲਾਉਣੋ ਹੈ। ਮੂੰਗਫਲੀ ਦੇ ਖੇਤ ਮੈਂ ਪ੍ਰਤੀ ਹੈਕਟਰ 60 ਕਿਲੋਗ੍ਰਾਮ ਫਾਸਫੇਟ ਔਰ 15 ਕਿਲੋ ਨਤਰਜਨ, 130 ਕਿਲੋ DAP ਜਾਂ 375 ਕਿਲੋ ਸਿੰਗਲ ਸੁਪਰ ਫਾਸਫੇਟ ਔਰ 35 ਕਿਲੋ ਯੂਰੀਆ ਜੋ ਹੈ ਬੁਆਈਓ ਪਹਿਲੀ ਨਾਇਲੇਰ ਮੈਂ ਉਰੀਨ ਆਪਣੇ ਦੇਣੋ ਹੈ ਸਾ। ਫਾਸਫੇਟ ਤਤਰੀ ਪੂਰਤੀ ਸਿੰਗਲ ਸੁਪਰ ਫਾਸਫੇਟ ਦੁਆਰਾ ਜਾ ਸਕੇ ਸਾ। ਔਰ ਮੂੰਗਫਲੀ ਮੈਂ ਗਲਗਟ ਯਾਨੀ ਕਿ ਕੋਲਰ ਰੋਟ ਰੋਗ ਬਚਾਵ ਰੇ ਵਾਤੇ ਬੁਆਈਓ ਪਹਿਲੀ ਆਪਣੇ ਪ੍ਰਤੀ ਕਿਲੋ ਬੀਜ ਨੇ 3 ਗ੍ਰਾਮ ਥਾਇਰਮ 75% WP ਜਾਂ 2 ਗ੍ਰਾਮ ਮਾਇਨਕੋ ਜੇਬ ਉਪਚਾਰਿਤ ਕਰਨੋ ਹੈ ਸਾ। ਰਸਾਇਣਿਕ ਫਫੂੰਦ ਨਾਸ਼ੀ ਰੋ ਉਪਯੋਗ ਜੋ ਹੈ ਕਮ ਕਰਨੋ, ਬੀਜ ਨੇ ਥਾਇਰਮ 1.5 ਗ੍ਰਾਮ ਔਰ ਟਾਈਕੋਡਰਮਾ 8-10 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਔਰ ਰਾਈਜ਼ੋਬੀਅਮ ਕਲਚਰ 3 ਪੈਕਟ ਪ੍ਰਤੀ ਹੈਕਟਰ ਦਰ ਉਪਚਾਰਿਤ ਕਰੀ ਬੁਆਈ ਆਪਣੇ ਕਰਨੀ ਹੈ। ਅੰਡੇ ਲਾਰੇ ਇਸ ਬੁਆਈ ਰੇ ਪਹਿਲੀ ਆਪਾਂ ਨੇ ਟਾਈਕੋਡਰਮਾ 2.5 ਕਿਲੋਗ੍ਰਾਮ ਪ੍ਰਤੀ ਹੈਕਟਰ ਦਰ 100 ਕਿਲੋਗ੍ਰਾਮ ਗੋਬਰ ਖਾਦ ਮੈਂ ਮਿਲੇਨ ਭੂਮੀ ਮੈਂ ਮਿਲਾਉਣੋ ਹੈ ਸਾ। ਮੂੰਗਫਲੀ ਦੀ ਫਸਲ ਮੈਂ ਸਫੇਦ ਲਟਰੀ ਰੋਕਥਾਮ ਰੇ ਵਾਤੇ ਕਲੋਥੀਏਨਿਡਿਨ 50 WDG 2 ਗ੍ਰਾਮ ਪ੍ਰਤੀ ਲੀਟਰ ਕਿਲੋਗ੍ਰਾਮ ਜੋ ਹੈ ਆਪਣੇ ਉਪਚਾਰਿਤ ਕਰੀਨ ਬੀਜ ਵਾਉਣਾ ਹੈ ਸਾ। ਬੀਜ ਦੀ 2 ਘੰਟੇ ਤੱਕ ਛਾਇਆ ਮੈਂ ਸੁੱਕਾਈਨ ਬੁਆਈ ਕਰਨੀ ਹੈ। ਕਪਾਸ ਮੈਂ ਸਫੇਦ ਮੱਖੀ, ਗ੍ਰੇ ਵੀਵਿਲ, ਜੋਸਿਡ ਔਰ ਥ੍ਰਿਪਸ ਦੇ ਨਿਯੰਤਰਣ ਰੇ ਵਾਤੇ ਕੀਟ ਦਿਖਾਈ ਦੇਵਾ ਪਰ ਡਾਈ ਮਿਥਿਓਡ 30 EC ਦਵਾ ਜਾਂ ਮਿਥਾਇਲ ਡੇਮੋਟੇਨ 25 EC 1 ਲੀਟਰ ਪ੍ਰਤੀ ਹੈਕਟਰ ਛਿੜਕਾਵ ਕਰਨੋ ਹੈ ਜਾਂ ਮਿਥਾਇਲ ਪੈਰਾਥਿਆਨ 2% ਚੂਰਨ ਜਾਂ 20 ਕਿਲੋਗ੍ਰਾਮ ਪ੍ਰਤੀ ਹੈਕਟਰ ਦੀ ਦਰ ਬੁਰਕਾਵ ਕਰਨੋ ਹੈ ਸਾ। ਅਬੇ ਆਪੀ ਬਾਗਵਾਨੀ ਦੀ ਬਾਤ ਕਰਾਂ ਤਾਂ ਦੇਖੋ ਨਿੰਬੂ ਵਰਗੀ ਫਲਦਾਰ ਪੌਦਾ ਮੈਂ ਫਲ ਗਿਰਵਾਰੀ ਸਮੱਸਿਆ ਰੀ ਰੋਕਥਾਮ ਰੇ ਵਾਤੇ ਪਲੇਨੋਫਿਕਸ ਹਾਰਮੋਨ ਰੋ 3 ਮਿਲੀਲੀਟਰ ਪ੍ਰਤੀ 15 ਲੀਟਰ ਪਾਣੀ ਦੇ ਗੋਲ ਮੈਂ ਆਪਣੇ ਮਲੇਨ ਪਾਸੇ ਛਿੜਕਾਵ ਕਰਨੋ ਹੈ ਸਾ। ਆਵਲਾ ਮੈਂ ਬੋਰੈਕਸ ਰੋ 0.4%, 4 ਗ੍ਰਾਮ ਪ੍ਰਤੀ ਲੀਟਰ ਪਾਣੀ ਔਰ ਜ਼ਿੰਕ ਸਲਫੇਟ ਰੋ 0.2%, ਯਾਨੀ ਕਿ 2 ਗ੍ਰਾਮ ਪ੍ਰਤੀ ਲੀਟਰ ਪਾਣੀ ਰੋ ਆਪਣੇ ਗੋਲ ਵਣੇ ਪਚੇ ਛਿੜਕਾਵ ਕਰਨੋ ਹੈ ਸਾ। ਅੰਗੂਰ ਰੋ ਜਲਦੀ ਪਾਕਵਾ ਔਰ ਮਿਠਾਸ ਬੜਾਵਾ ਰੇ ਵਾਤੇ ਐਥੀਫੋਨ 50 ਮਿਲੀਲੀਟਰ, ਬੋਰੈਕਸ 100 ਗ੍ਰਾਮ 100 ਲੀਟਰ ਪਾਣੀ ਮੈਂ ਗੋਲ ਵਣੇ ਪਕਵਾ ਰੇ 15 ਦਿਨ ਪੂਰਵ ਆਪਾਂ ਨੇ ਛਿੜਕਾਵ ਕਰਨੋ ਹੈ ਸਾ। ਅਣੀ ਟਾਈਮ ਪੇ ਸਿੰਚਾਈ ਪੂਰਨਤਾ ਆਪਣੇ ਬੰਦ ਰੱਖਣੀ ਹੈ ਸਾ। ਅਬੇ ਆਪੀ ਸਬਜ਼ੀਆਂ ਦੀ ਬਾਤ ਕਰਾਂ ਤਾਂ ਦੇਖੋ ਭਿੰਡੀ ਦੀ ਖਰੀਫ ਫਸਲ ਦੀ ਬੁਆਈ ਜੂਨ ਮਾਹ ਮੈਂ ਅਣੀ ਟਾਈਮ ਪੇ ਆਪਣੇ ਕਰਨੀ ਹੈ। ਭਿੰਡੀ ਦੀ ਅਰਕਾ ਅਭੈ, ਪਰਭਨੀ ਕ੍ਰਾਂਤੀ, ਪੂਸਾ ਮਖਮਲੀ, ਪੂਸਾ ਅਸਾਵਨੀ, ਅਰਕਾ ਅਨਾਮਿਕਾ ਕਿਸਮਾਰੋ 10 ਉਬਾਲਕ ਕਿਲੋਗ੍ਰਾਮ ਬੀਜ ਪ੍ਰਤੀ ਹੈਕਟਰ ਦੀ ਦਰ ਆਪਣੇ ਬੁਆਈ ਕਰਨੀ ਹੈ ਸਾ। ਕੁਕੁਰਬਿਟਸ, ਬੈਂਗਨ ਔਰ ਟਮਾਟਰ ਮੈਂ ਮਾਈਟਸ ਦੀ ਰੋਕਥਾਮ ਰੇ ਬਾਤ ਹੈ ਮਿਠਾਇਲ ਡਿਮੇਟੋਨ 25 EC 1 ਲੀਟਰ ਪ੍ਰਤੀ ਹੈਕਟਰ ਜਾਂ ਡਾਇਕੋਫਾਲ 18.5 EC ਦਵਾ 1.25 ਲੀਟਰ ਪ੍ਰਤੀ ਹੈਕਟਰ ਦੀ ਦਰ ਆਪਣੇ ਛਿੜਕਾਵ ਕਰਨੋ ਹੈ ਸਾ। ਕੁਸ਼ਮਾਂਡ ਕੁਲਰੀ ਸਬਜ਼ੀਆਂ ਮੈਂ ਫਲ ਮੱਖੀ ਦੀ ਰੋਕਥਾਮ ਦੇ ਵਾਸਤੇ ਮੇਲਾਥੀਆਨ 50 EC ਜਾਂ ਡਾਈ ਮਿਥਿਓਡ 30 EC 1 ਮਿਲੀਲੀਟਰ ਦਵਾ ਰੋ ਪ੍ਰਤੀ ਲੀਟਰ ਪਾਣੀ ਮੈਂ ਪ੍ਰਤੀ ਹੈਕਟਰ ਦੀ ਦਰ ਛਿੜਕਾਵ ਕਰਨੋ ਹੈ ਸਾ। ਅਣੀ ਹਰਾ ਤੇਲਾ ਔਰ ਮੋਇਲਾ ਰੇ ਨਿਯੰਤਰਣ ਮੈਂ ਵੀ ਆਪਣੇ ਮਦਦ ਮਿਲੇਗਾ ਸਾ। ਟਮਾਟਰ, ਬੈਂਗਨ ਔਰ ਮਿਰਚ ਦੀ ਵਰਸ਼ਾਕਾਲੀਨ ਫਸਲ ਦੀ ਤਿਆਰ ਪੌਦ ਰੋ ਖੇਤ ਦੀ ਨਿਸ਼ਚਿਤ ਦੂਰੀ ਪਰ ਆਪਣੇ ਰੋਪਣ ਕਰਨੋ ਹੈ। ਮਿੱਟੀ ਦੀ ਜਾਂਚ ਰਿਪੋਰਟ ਦੇ ਆਧਾਰ ਪਰ ਸਿਫਾਰਿਸ਼ ਕੀ ਗਈ ਖਾਦ ਔਰ ਉਰਵਰਕ ਰੋ ਵੀ ਆਪਣੇ ਉਪਯੋਗ ਕਰਨੋ ਹੈ ਸਾ। ਫੂਲ ਗੋਭੀ ਰੀ ਅਣੀ ਮਾਹ ਮੈਂ ਪੂਸਾ ਕਾਰਤੀਕੀ, ਪੂਸਾ ਦੀਪਾਲੀ ਕਿਸਮਾਂ ਦੀ ਬੁਆਈ ਆਪੀ ਕਰ ਸਕਾਂ ਸਾ। ਅੰਡੇ ਵਾਸਤੇ 600-750 ਕਿਲੋਗ੍ਰਾਮ ਬੀਜ ਪ੍ਰਤੀ ਹੈਕਟਰ ਦੀ ਦਰ ਆਪਣੇ ਆਵਸ਼ਕਤਾ ਪੜੇਗਾ। ਬੀਜਾਂ ਨੇ ਕਾਰਬੋਨਡੇਜ਼ੀਅਮ 1 ਗ੍ਰਾਮ ਜਾਂ ਕੈਪਟਾਨ 50%